ਨਵੇਲਾ ਹੈ ਕਿਸ ਲਈ ਅਕੇਲਾ ਹੈ ਭਾਵੇਂ ਸੇ ਆਖਿਰ ਕਿਉਂ ਬੱਚੀ ਸੈੱਟ ਨਹੀਂ ਹੋਤੀ।